ਪ੍ਰਤਿਆ ਪੋਸ਼ੇ ਨਸਰਾ ਲਾ ਕੇ ਤਦਾ ਬੋਧ ਦੇ ਬਦਲੇ ਮਰਦਨੇ ਸਦੇਸ ਕੇ ਤਬ ਕਿ ਮਹਿਮਾਨਿਓ ਨੌਕੇ ਤਲਗਾ ਜਵਾਨੇ ਖੁਦੇ ਦਿਨਾਂ ਨਾ ਕਿ ਮੁਈ ਹੋਈ ਹੈ ਓਏ ਓਏ ਓਏ ਓਏ ਓਏ ਓਏ ਓਏ ਨੇ ਮਿਨੇ ਲੋਕੋ ਤੇਰੇ ਤੋਂ ਐਸਰੇ ਮਰਦਨਾ ਕਦ ਕੇ ਬਕੁਰਬਾਨੇ ਯਾਦੇ ਯਾਦੇ কবুল নাকে শুরু কালকানে লেওয়ানে কেসির হাতে নাকে আদে ইসদের হাত বেপরে চৌদার বন্দে হাতে কেবেম নসরে কর্ম করো জব সেকনে মেসরে গুনে বরিনে দবরো গুনে সোর।

ਦੱਸਿਆ ਪੋਸ਼ੇ ਨਸਰਾ ਲਾ ਕੇ ਦਇਆ ਬੋਧ ਦੇ ਬਦਲੇ ਮਰਬਨੇ ਸੁਦੇਸ ਕੇ ਸਭ ਕੇ ਮਹਿਮਾਨ ਯੋ ਨੌ ਕੇ ਤਲਗਾ ਜਵਾਨੇ ਖੁਦੇ ਦਿਨਾ ਨਾ ਕੇ ਮੁਈ ਹੋਈ ਏ ਓਏ ਓਏ ਓਏ ਓਏ ਓਏ ਓਏ ਓਏ ਨੈ ਮਿਨੇ ਲੋਕੋ ਇਲੇ ਤੋ ਐਸਰੇ ਮਰਬਨਾ ਕਨ ਕੇ ਬਕੁਰਬਾਨੇ ਯੋ ਦੇ ਯੋ ਦੇ ਬਬਰਾ ਮਦੇ ਨਮ ਕੇ ਸਭ ਦਿਨ ਪਰੇ ਬੇਗੋ ਪੋਸ਼ੋ ਆਹਤੋ ਕਰੋਰ ਬੇ ਅਬਦੁਲ ਵਨਾ ਕੇ ਮੁਈ ਜੇ ਯੋ ਤੋ ਕੋ ਸ਼ੇਰੇ ਨਿਸ਼ਾਨ ਦਰ ਬਾਦ ਬੈਸ ਖੁਲਾ ਰਾਬੀਆ ਕਬੂਲ ਨਾ ਕੇ ਸ਼ੁਰੂ ਕਰ ਪਾਨੇ ਮਤਨੇ ਨੇ ਲਿਓਨੇ ਕੈਸਰਾ ਹਰਦੇ ਨਾ ਕੇ ਅਤੇ ਇਸ ਦੇ ਰੋ ਹੱਥੋਂ ਬੇਬੋਰੇ ਚੌਦਰ ਬੰਦੇ ਹਾਸੇ ਕੇ ਵਹਿਮ ਨਸਰੇ ਕਰ ਮੁਕਰੋ ਜੋਬ ਸਕਨੇ ਮੇਸਰੇ ਖੁਨੇ ਬੋਰੀ ਨੇ ਬਰੋ ਗੁਲੇ ਸੋਰ ਲਬੋ ਕੇ ਮੁਈ ਹੋਈ ਹੈ ਓਏ